0: ਗੁੜਕਿਨ ਖਾਲਿਆ
1: ਸਵਿਤੀ,
0: ਗੁੜ ਵਾਲੀ ਚਾਹ ਕਿਨ ਪੀਤੀ
1: ਸਵਿਤੀ,
0: ਭੂਆ ਜੀ ਦਾ ਨਾਲਾ ਕਿਨ ਖਿੱਚਿਆ ਖਿੱਚ ਕੇ ਮਰ ਕਿਨ ਸਿੱਟੀ।

0: ਐਨੀ ਕਿਸ ਤਰ੍ਹਾਂ ਹੋ ਸਕਦੀ ਹੈ ਮਦਰਾਸ
1: ਤਮਿਲੀਅਨ?
0: ਉਹ ਇੱਕੋ ਗੱਲ ਹੈ ਕਵਿਤਾ, ਤੇਰੀ ਨੂੰ ਹੈ
1: ਮੈਂ ਕਿਹਾ ਜੀ ਸਾਊਥ ਇੰਡੀਅਨ ਸਟੈਂਡਰਡ ਦੇ ਹਿਸਾਬ ਨਾਲ ਤੇਰੀ ਸੋਹਣੀ ਹੈ।
2: ਰਾਜੀ ਇਹਨੂੰ ਮਿਲ ਸਾਡੇ ਕਿਸ ਦੀ ਲਵਰ ਅਨਿਆਏ
1: ਅਨਿਆਏ ਭਲਾ ਵੀ ਕੋਈ ਨਾ ਹੋ।